ਵਾਸ਼ ਤੇ ਬੈ ਮੀ ਹੁਣ ਗਿਲ ਮੇ ਦਿਨੂੰ ਵਿਸ ਮਮ ਫਾਇ ਦਿਨੂੰ ਵਿਸ ਮਿਲਕ ਵਿਗਿਨ ਵਾ ਥਕਿਚ ਅੱਲੋਹ ਫਿਯਵਾ ਤੇ ਬੈ ਮੀ ਹੁਣ ਅਲਕੰ ਪ੍ਰਣੀ ਹੈ ਇਹ ਫਹ ਅੱਲੋਹ ਹੀ ਮੁਲੰ ਅਸਵਾ ਵਡਗਿੰ ਵਾ ਮੁਲ ਦਿਨ ਵਡਗਿੰ ਵਾ ਰਸ ਕਲਾਂਗੇ।